ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਅਮਰਿਕ ਤੁਹਾਡੀ ਸੇਵਾ ਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੇ ਫਿਰ ਅੱਜ ਦੋਸਤੋ 4 ਤਰੀਕ ਹੋ ਗਈ ਹੈ 4 ਅਗਸਤ ਹੋ ਗਈ ਹੈ ਤੇ ਦਿਨ ਬੜਾ ਠੰਡਾ ਆ ਤੇ ਠੰਡੇ ਹੀ ਰਹਿਣੇ ਅਜੇ ਥੋੜਾ ਚਿਰ ਕਹਿੰਦੇ ਭਾਈ ਉਹਦੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਥੋੜੇ ਚਿਰ ਤੋਂ ਬਾਅਦ ਤੇ ਆ ਜਾਓ ਫਿਰ ਜੁੜ ਜਾਓ ਜੀ ਇਸ ਪ੍ਰੋਗਰਾਮ ਦੇ ਨਾਲ ਤੁਹਾਡਾ ਸਵਾਗਤ ਹੈ ਡੇਢ ਘੰਟੇ ਦਾ ਸਫ਼ਰ ਰਹੇਗਾ ਜਿਹਦੇ ਵਿੱਚ ਤੁਹਾਡੇ ਮਨ ਚਾਹੇ ਕੁਝ ਗੀਤ ਸੰਗੀਤ ਪੇਸ਼ ਕਰਾਂਗੇ ਕੁਝ ਨਵੇਂ ਪੁਰਾਣੇ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਨਾਲ ਕੁਝ ਖਬਰਾਂ ਜਿਹੜੀਆਂ ਨੇ ਅੱਗੇ ਚੱਲ ਕੇ ਫਿਰ ਅਸੀਂ ਫੇਸਬੁੱਕ ਜ਼ਰੀਏ ਵੀ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾਵਾਂਗੇ ਅਤੇ ਫਿਰ ਖਬਰਾਂ ਦੇ ਨਾਲ ਵੀ ਜੁੜਾਂਗੇ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਨਿਊਜ਼ੀਲੈਂਡ 'ਚ ਜਾਂ ਫਿਰ ਦੇਸ਼ ਵਿਦੇਸ਼ ਦੇ ਵਿੱਚ ਅਤੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਾਡੇ ਨਾਲ ਰਾਬਤਾ ਕਰਨ ਦੇ ਲਈ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਆ 8158100 ਅਤੇ ਤੁਸੀਂ ਸੰਪਰਕ ਮੇਰੇ ਨਾਲ ਕਰ ਸਕਦੇ ਹੋ ਬਸ ਫਿਰ ਆ ਜਾਓ ਫਿਰ ਜੁੜਦੇ ਹਾਂ ਕਰਦੇ ਹਾਂ ਗੱਲਾਂ ਬਾਤਾਂ ਅਤੇ ਨਾਲ ਨਾਲ ਤੁਹਾਡੇ ਸੁਝਾਅ ਬੜੇ ਜ਼ਰੂਰੀ ਨੇ ਇਹ ਬੜਾ ਜਿਹੜਾ ਪ੍ਰੋਗਰਾਮ ਹੈ ਡੇਢ ਘੰਟੇ ਦਾ ਸਫ਼ਰ NZ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਅਤੇ ਕਾਫ਼ੀ ਕੁਛ ਜਿਹੜਾ ਹੈ ਇਸ ਮਹੀਨੇ ਰੱਖੜੀ ਦਾ ਤਿਉਹਾਰ ਵੀ ਹੈ ਅਤੇ ਕਾਫ਼ੀ ਕੁਛ ਆ ਰਿਹਾ ਜੀ ਕੁਝ ਨਵਾਂ ਕੁਝ ਪੁਰਾਣੀਆਂ ਤੁਹਾਡੀਆਂ ਜਿਹੜੀਆਂ ਮਿਠਾਈਆਂ ਨੇ ਕੁਝ ਨਵੀਂ ਵਰਾਇਟੀ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਅਤੇ ਨਾਲ ਨਾਲ ਅਗਰ ਤੁਸੀਂ ਕੁਛ ਚਾਹੁੰਦੇ ਹੋ ਭਾਈ ਸਪੈਸ਼ਲ ਤੁਹਾਡੀ ਵਰਾਇਟੀ ਜਿਹੜੀ ਮਨਪਸੰਦ ਹੈ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਰਾਬਤਾ ਕਰ ਸਕਦੇ ਹੋ ਰੀਨਾ ਸਿੰਘ ਹੁਣਾਂ ਦੇ ਨਾਲ ਰਾਬਤਾ 266-9927 ਉਹਨਾਂ ਦਾ ਫੋਨ ਨੰਬਰ ਹੈ ਅਤੇ ਤੁਸੀਂ ਬਸ ਫੋਨ ਕਰ ਦੇਣਾ ਜਾਂ ਫਿਰ ਚਲੇ ਜਾਣਾ ਜੀ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਛੰਨ NZ ਇੰਡੀਅਨ ਫਲੇਮ ਚਲੋ ਫਿਰ ਗੀਤ ਦੇ ਨਾਲ ਜੁੜਦੇ ਹਾਂ ਫਿਰ ਕਰਦੇ ਹਾਂ ਗੱਲਬਾਤ ਆ ਜਾਓ ਜੀ

0: ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਗਦੀਪ ਮਠੌੜੀ ਫਰੋਮ ਬਿੱਗ ਬ੍ਰਦਰ ਪ੍ਰੋਡਕਸ਼ਨ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਸਾਡੇ ਬਹੁਤ ਹੀ ਰਿਸਪੈਕਟਡ ਅਮਰੀਕ ਭਾਈ ਨਾਲ
1: ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਗਰੇਵਾਲ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਭਾਜੀ ਹੋਣਾ ਨਾਲ
2: ਸਤਿ ਸ੍ਰੀ ਅਕਾਲ ਜੀ ਮੈਂ ਅਮਨ ਕੁਮਨ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਜੀ ਹੋਣਾ ਦੇ ਨਾਲ
3: ਬਾਗਾਂ ਵਿੱਚ ਮੋੜ ਹੋਵੇ ਵੇ ਤੇਰੇ ਪਿੱਛੇ ਕਿਉਂ ਰੁਲੀਏ ਤੇਰੇ ਵਰਗਾ ਜਹੋਰ ਹੋਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਨੱਚਦਾ ਪੰਜਾਬ ਸਾਡੇ ਅਮਰੀਕ ਸਿੰਘ ਹੋਣਾ ਦੇ ਨਾਲ
4: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਂਜਰ ਵਾਲੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅਮਰੀਕ ਭਾਜੀ ਦੇ ਨਾਲ ਨੱਚਦਾ ਪੰਜਾਬ
5: ਸਤਿ ਸ੍ਰੀ ਅਕਾਲ ਜੀ ਮੈਂ ਰੰਮੀ ਪ੍ਰਦੇਸੀ ਫੋਰਸ ਤੋਂ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ
6: ਸਤਿ ਸ੍ਰੀ ਅਕਾਲ ਜੀ ਮੈਂ ਹਾਂ ਰਾਂਝਾ ਰਾਜਨ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਹੋਣਾ ਦੇ ਨਾਲ
7: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਂਜਰ ਡੈਮੀ ਤੇ ਤੁਸੀਂ ਸੁਣ ਰਹੇ ਹੋ ਜੀ ਤੁਹਾਡਾ ਆਪਣਾ ਪ੍ਰੋਗਰਾਮ ਨੱਚਦਾ ਪੰਜਾਬ ਵਿਦ ਅਮਰੀਕ ਸਿੰਘ
8: ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ਰਨਦੀਪ ਸਿੰਘ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ
9: ਸਤਿ ਸ੍ਰੀ ਅਕਾਲ ਜੀ ਮੈਂ ਹਾਂ ਨੀਤ ਚਾਲ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਭਾਜੀ ਦੇ ਨਾਲ
10: ਸਤਿ ਸ੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਦੇ ਨਾਲ

ਬਹੁਤ ਬਹੁਤ ਮਿਹਰਬਾਨੀ ਤੇ ਮਿੱਤਰਾਂ ਦਾ ਫਰਮਾਇਸ਼ਾਂ ਦੇ ਲਈ ਤੇ ਨਾਲ ਨਾਲ ਬਹੁਤ ਬਹੁਤ ਸ਼ੁਕਰੀਆ ਨਾਇਜਲ ਤੁਹਾਡਾ ਵੀ ਨਾਇਜਲ ਹੁਣੀ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਨੇ ਬਹੁਤ ਸ਼ੁਕਰ ਧੰਨਵਾਦ ਉਹਨਾਂ ਦਾ ਵੀ ਔਰ ਉਹਨਾਂ ਦੀ ਆਂਟੀ ਉਹ ਉਹਨਾਂ ਨੂੰ ਹੈਪੀ ਬਰਥਡੇ ਕਹਿਣਾ ਚਾਹੁੰਦੇ ਨੇ ਸੋ ਨਾਲ ਨਾਲ ਜੋਤੀ ਤੇ ਲਵਪ੍ਰੀਤ ਕੌਰ ਉਹਨਾਂ ਨੂੰ ਵੀ ਯਾਦ ਕਰਦੇ ਨੇ ਸੋ ਆਪਣੀ ਆਂਟੀ ਨੂੰ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਭੇਜਦੇ ਨੇ ਸਾਡੇ ਵੱਲੋਂ ਵੀ ਨਿਸ਼ਤਾ ਪੰਜਾਬ ਦੀ ਟੀਮ ਤਰਫੋਂ ਵੀ ਆਂਟੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਹੋਰ ਵੀ ਮਿੱਤਰੋ ਤੁਸੀਂ ਵੀ ਆਪਣੀਆਂ ਫਰਮਾਇਸ਼ਾਂ ਆਪਣੀ ਗੱਲਬਾਤ ਜਿਹੜੀ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸ਼ੁਕਰ ਹੈ ਤੁਹਾਡਾ ਤੇ ਲਓ ਫਿਰ ਬੜਾ ਵਧੀਆ ਗੀਤ ਸੀ ਜਿਹੜਾ ਮੈਂ ਪਹਿਲਾਂ ਤੁਹਾਡੀ ਸੇਵਾ 'ਚ ਪੇਸ਼ ਕੀਤਾ ਸੋ ਰੋਟੀ ਦੀ ਗੱਲ ਕਰਦਾ ਹੋਇਆ ਇਹ ਜਿਹੜਾ ਗੀਤ ਹੈ ਤੁਹਾਡੀ

ਇਹ ਅੱਜ ਮੈਂ ਪੇਸ਼ ਕਰ ਰਿਹਾ ਸੀ ਅਮਰ ਸਿੰਘ ਜੀ ਹੋਣਾ ਦਾ ਇਹ ਗਾਇਆ ਹੈਗੀ ਸੀ ਤੇ ਲਓ ਫਿਰ ਮਿੱਤਰੋ ਹੋਰ ਵੀ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਉਹਨਾਂ ਨੂੰ ਆਪਾਂ ਜ਼ਰੂਰ ਪੂਰਾ ਕਰਦੇ ਚੱਲਾਂਗੇ ਐਮੀ ਵਿਰਕ ਹੋਣਾ ਦਾ ਇੱਕ ਨਵਾਂ ਗੀਤ ਲੱਗਦਾ ਕਿ ਆਇਆ ਹੈ ਉਸ ਦੀ ਫਰਮਾਇਸ਼ ਕਰ ਰਹੇ ਮਿੱਤਰ

0: ਬੋਲੀ ਆਪਣਾ ਮਾਣ ਨੱਚਦਾ ਪੰਜਾਬ ਪ੍ਰੋਗਰਾਮ ਪੰਜਾਬ ਪੰਜਾਬੀਅਤ ਜਿੱਥੇ ਵੀ ਵਸਦੀ ਹੈ ਸੁਣਦੇ ਰਿਹਾ ਕਰੋ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/nachdapanjab
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ
2: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ

0: ਸਸਿਕਲ ਜੀ ਮੈਂ ਤੁਹਾਡਾ ਆਪਣਾ ਰਮਾਨ ਢੱਲੋਂ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਰੇਡੀਓ ਅਮਰੀਕ ਸਿੰਘ ਦੇ ਨਾਲ ਤੇ ਰੀਨਾ ਸਿੰਘ ਦੇ ਨਾਲ
1: ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.in/ਨੱਚਦਾ ਪੰਜਾਬ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ

ਫਿਰ ਇੱਕ ਪੁਰਾਣੇ ਗੀਤ ਵੱਲ ਚੱਲਦੇ ਆ ਬਹੁਤ ਹੀ ਪਿਆਰੀ ਆਵਾਜ਼ ਤੁਸੀਂ ਵੀ ਜਾਣਦੇ ਹੋ ਸ਼ਾਇਦ ਇਹ ਥੋੜਾ ਰੀਮਿਕਸ ਹੋਇਆ ਗੀਤ ਮੈਨੂੰ ਲੱਗਦਾ ਹੈ ਪਰ ਪੰਜਾਬ ਦੀ ਕੋਇਲ ਆ ਲਓ ਫਿਰ ਤੁਹਾਨੂੰ ਪਤਾ ਆਪ ਹੀ ਲੱਗ ਜਾਣਾ ਨੱਚਦਾ ਪੰਜਾਬ ਪ੍ਰੋਗਰਾਮ ਤੇ ਆ ਸੁਣੋ ਜੀ

0: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਬਖਸ਼ ਸ਼ੌਕੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ
1: Next up, Amrik presents current events and community news in Punjabi with a backdrop of Bhangra beats. That's all coming up on Nocturne Punjab, on air and streaming live from 3:15.
2: So, main thoda apna Amrik Nachda Punjab program leke hazir ho gaya. Eh program har ek mangalwar nu 3:15 to leke 4:45 tak hovega. Har ek mangalwar hovega. Te sunde rehna mitro, studio da phone number 815-8100. Bahut meherbani. ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/ਨੱਚਦਾ ਪੰਜਾਬ
3: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਗਦੀਪ ਮਥੌੜੀ ਫਰੋਮ ਬਿਗ ਬ੍ਰਦਰ ਪ੍ਰੋਡਕਸ਼ਨ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਸਾਡੇ ਬਹੁਤ ਹੀ ਰਿਸਪੈਕਟਡ ਅਮਰੀਕ ਭਾਈ ਨਾਲ
4: ਸਤਿ ਸ਼੍ਰੀ ਅਕਾਲ ਜੀ ਮੈਂ ਬਲਜੀਤ ਗਰੇਵਾਲ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਭਾਜੀ
5: ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਘੁੰਮਣ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਜੀ ਹੁਣਾਂ ਦੇ ਨਾਂ

ਕਲਮਤ ਨੇ ਇੱਕ ਸੰਜੀਦਾ ਗੀਤ ਵੀ ਸੁਣ ਲਈ ਹੈ, ਕਾਫੀ ਸਮਾਂ ਹੋਇਆ ਗੀਤ ਨਹੀਂ ਚਲਾਇਆ, ਇਹਦੀ ਫਰਮਾਇਸ਼ ਮਿੱਤਰ ਕਰ ਰਹੇ ਨੇ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਫਰਮਾਇਸ਼ਾਂ ਦੇ ਲਈ। ਅਤੇ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਡੀ ਸੇਵਾ ਦੇ ਵਿੱਚ, ਅਸੀਂ ਐਂਜਲ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਹਨ, ਉਹਨਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਦੇ ਹਾਂ ਜੀ। ਅਤੇ ਬਹੁਤ ਜਲਦ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ, ਸਿਰਫ ਫਿਰ ਤੁਹਾਡੀ ਵਰਾਇਟੀ ਜਿਹੜੀ ਹੈ, ਤੁਸੀਂ ਕੀ ਪਸੰਦ ਕਰਦੇ ਹੋ ਮਿਠਾਈ ਦੇ ਵਿੱਚ, ਤਾਂ ਫਿਰ ਉਸ ਦੇ ਲਈ ਤੁਸੀਂ ਜ਼ਰੂਰ ਜਾ ਸਕਦੇ ਹੋ, ਵਿਜਿਟ ਕਰ ਸਕਦੇ ਹੋ ਜੀ। 166 ਰੋਡ ਮੈਨੂ ਰਿਵਰ ਹਨ, ਐਨਜ਼ੈਡ ਇੰਡੀਅਨ ਫਲੇਮ 266-9927 ਉਹਨਾਂ ਦਾ ਫੋਨ ਨੰਬਰ ਹੈ, ਅਤੇ ਤੁਸੀਂ ਰਾਬਤਾ ਕਰ ਸਕਦੇ ਹੋ। ਚਲੋ ਸ਼ੈਰੀ ਮਾਨ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਇੱਕ ਅੱਧਾ ਗੀਤ ਹੋਰ ਚਲਾਵਾਂਗੇ, ਫਿਰ ਕੋਸ਼ਿਸ਼ ਕਰਦੇ ਹਾਂ ਕਿ ਫੇਸਬੁੱਕ ਜ਼ਰੀਏ ਵੀ ਤੁਹਾਡੇ ਨਾਲ ਹਾਜ਼ਰੀ ਜਿਹੜੀ ਆਪਾਂ ਲਾਈਏ, ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ। ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ ਤਾਂ ਸਟੂਡੀਓ ਦਾ ਫੋਨ ਨੰਬਰ ਤੁਹਾਨੂੰ ਪਤਾ ਹੈ ਕਿ 815-8180-8151

ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ ਉਹਦੇ ਬਚਪਨ ਨਾਲ ਉਹਦੀ ਮਾਂ ਨਾਲ ਭੈਣ ਨਾਲ ਨਾਨੀ ਨਾਲ ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ ਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਤੇ ਯਾਰ

0: ਸਾਰੀ ਉਮਰ ਗਾਣੇ ਸੁਣਾਉਂਦੇ ਲੰਘੇ ਅੱਜ ਮੇਰਾ ਵੀ ਗਾਣ ਨੂੰ ਜੀ ਕਰਦਾ ਮੈਂ ਵੀ ਚੱਲਦੇ ਚੱਲਦੇ ਆਪਣੀ ਆਵਾਜ਼ ਦੇ ਵਿੱਚ ਹੁਣ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਅਗਲੇ ਹਫ਼ਤੇ ਤੁਸੀਂ ਦੱਸਿਓ ਮੈਨੂੰ ਫਿਰ ਭਾਈ ਚੰਗਾ ਲੱਗਿਆ ਸੀ ਕਿ ਨਹੀਂ ਲੱਗਿਆ ਸੀ ਅਤੇ ਲੇਕਿਨ ਉਹ ਤੋਂ ਪਹਿਲਾਂ ਮੈਂ ਗੱਲ ਕਰਦੇ ਹਾਂ ਤੁਹਾਡੀ ਮੌਸਮ ਦੀ ਮੌਸਮ ਦੇ ਵਿੱਚ ਦੋਸਤੋ ਠੀਕ ਠਾਕ ਹੈ ਜੀ ਕੱਲ੍ਹ ਨੂੰ ਐਨ ਬੱਦਲ ਦੀ ਟਿੱਕੀ ਕਹਿੰਦੇ ਗੋਲ ਨਜ਼ਰ ਆਉਣੀ ਹੈ ਬੁੱਧਵਾਰ ਅਤੇ ਵੀਰਵਾਰ ਫਿਰ ਸ਼ੁੱਕਰਵਾਰ ਨੂੰ ਥੋੜ੍ਹੀ ਥੋੜ੍ਹੀ ਬੱਦਲਬਾਜ਼ੀ ਹੋ ਜਾਣੀ ਹੈ ਸ਼ਨਿਚਰਵਾਰ ਵੀ ਠੀਕ ਠਾਕ ਹੈ ਐਤਵਾਰ ਅਤੇ ਸੋਮਵਾਰ ਨੂੰ ਅੱਗੇ ਜਾ ਕੇ ਮੀਂਹ ਪੈਣ ਦੀਆਂ ਸੰਭਾਵਨਾ ਜਿਹੜੀਆਂ ਬਣੀਆਂ ਹੋਈਆਂ ਨੇ ਸੋ ਹੀ ਵੀ ਸਾਰੀ ਉਮਰ ਲੰਘ ਗਈ ਹੈ ਗੀਤ ਸੁਣਾਉਂਦਿਆਂ ਦੀ ਅੱਜ ਮੇਰਾ ਵੀ ਗਾਉਣ ਨੂੰ ਜੀ ਕਰਦਾ ਅਤੇ ਚੱਲਦੇ ਚੱਲਦੇ ਹੁਣ ਮੈਂ ਆਪਣੀ ਆਵਾਜ਼ ਦੇ ਵਿੱਚ ਇੱਕ ਗੀਤ ਰਿਕਾਰਡ ਹੋਇਆ ਸੀ ਅਤੇ ਮੈਂ ਉਹ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਅਤੇ ਆਪਣਾ ਤੁਸੀਂ ਦੋਸਤੋ ਖਿਆਲ ਰੱਖਣਾ ਬਸ ਇੱਦਾਂ ਹੀ ਚੈੱਕਦੇ ਰਹੋ ਟੈਕਦੇ ਰਹੋ ਗਾਉਂਦੇ ਰਹੋ ਗੁਣਗੁਣਾਉਂਦੇ ਰਹੋ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਮਿਲਾਂਗੇ ਫਿਰ ਅਗਲੇ ਹਫ਼ਤੇ ਆਹ ਲਓ ਜੀ ਫਿਰ ਅਮਰੀਕ ਸਿੰਘ ਦੀ ਆਵਾਜ਼ 'ਚ ਸੁਣੋ ਹੁਣ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਮਿਹਰਬਾਨੀ
1: ਲਿਖਿਆ ਗੀਤ ਅੱਜ ਇਸ ਕਚਹਿਰੀ ਦੇ ਵਿੱਚ ਹੁਣ ਮੈਂ ਅੱਜ

0: You can make radio with funding support through New Zealand On Air. Complete the application on planetaudio.org.nz/make radio.
1: Auckland is moving to zero waste by 2040. There are lots of easy ways you can help reduce your rubbish and recycle right. Make sure your recycling is clean and has no food waste in it. Find out more at makethemostofwaste.co.nz. Together, we can protect the land and waste nothing.
2: Hello, kia ora my friend. I'm Susie Cato, inviting you to join me for New Zealand's favourite kids show on Planet FM. It's called Susie and Friends, and there's songs, stories and prizes, jokes, reviews, birthdays and shout-outs. And kids just like you. Go to susie.co.nz for more information. I'd love you to be a friend. Just listen to the radio Sunday afternoons at 3:15 for Susie and Friends on Planet FM 104.6. Susie and Friends.
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰੀਕ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ। ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ, ਹਰੇਕ ਮੰਗਲਵਾਰ ਹੋਵੇਗਾ। ਤੇ ਸੁਣਦੇ ਰਹਿਣਾ ਮਿੱਤਰੋ, ਸਟੂਡੀਓ ਦਾ ਫੋਨ ਨੰਬਰ 815-8100, ਬਹੁਤ ਮਿਹਰਬਾਨੀ। ਨੱਚਦਾ ਪੰਜਾਬ 104.6 ਪਲੈਨਟ FM ਤੇ, www.planetaudio.org.nz/ਨੱਚਦਾ ਪੰਜਾਬ।
4: Once I had a man.